0: अभी आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। मीडियम वेव 366.3 मीटर अर्थात 819 किलो हर्ट्स, DRM 810 किलो हर्ट्स पर 1:40 होने को है। अब से कुछ ही देर में आप सुनेंगे समाचार।
1: नमस्कार, ए आकाशवाणी है। खबरां दे नाल मैं सरबजीत कौर, पहला इस बुलेटिन दियां खास खबरां। प्रधानमंत्री नरेंद्र मोदी ने UPSC दे शताब्दी समारोह नूं संबोधन कीता। रक्षा मंत्री राजनाथ सिंह ने कहा कि सरकार हथियारबंद फौजां विच तालमेल अते एकीकरण ते बेहद जोर दे रही है। सरकार ने खंड डीलरां लई भंडार रखण दी म्याद घटा के 15 दिन कीती ते भंडार रखण दी सीमा 1000 क्विंटल तय कीती है। केंद्रीय व्यापार ते सनत मंत्री पीयूष गोयल ने भारत EU आजाद व्यापार समझौते ते दस्तखत करन अते लागू करन वल होई प्रगति दी समीक्षा की थी। एशियाई खेडां विच भारतीय कंपाउंड तीरंदाज गणेश मणिरत्नम तिरमुरु ने मर्दां दा व्यक्तिगत कांसी दा तमगा जित्तिया ते मर्दां दे क्रिकेट विच भारत ने श्रीलंका नूं 124 रनां नाल हरा के पाकिस्तान खिलाफ फाइनल विच थां बना ली है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ UPSC ਦੇ 100 ਸਾਲਾਂ ਦੇ ਸਫ਼ਰ ਵਿਚ ਪੀੜੀਆਂ, ਸਰਕਾਰਾਂ, ਤਕਨਾਲੋਜੀ ਅਤੇ ਸਿਲੇਬਸ ਬਦਲੇ ਨੇ, ਪਰ ਇਸ ਸੰਸਥਾ ਵਿਚ ਵਿਸ਼ਵਾਸ ਪਹਿਲਾਂ ਵਾਂਗ ਹੀ ਅਟੁੱਟ ਬਣਿਆ ਹੋਇਐ। ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸੰਘ ਲੋਕ ਸੇਵਾ ਕਮਿਸ਼ਨ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਜਨਤਕ ਸੇਵਾ ਵਿਚ ਲਿਆਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ, ਜੋ ਸਰਕਾਰੀ ਅਹੁਦਿਆਂ ਤੋਂ ਨਹੀਂ ਸਗੋਂ ਜਨਤਕ ਸੇਵਾ ਤੋਂ ਪ੍ਰੇਰਿਤ ਹੋਣ।
2: हम ऐसे युवाओं को पब्लिक सर्विस में लाना होगा जो पब्लिक ऑफिस से नहीं पब्लिक सर्विस से आकर्षित हो। इसलिए जरूरी है कि रिक्रूटमेंट की परीक्षा सिर्फ यह न परखे कैंडिडेट कितना जानता है, बल्कि वो यह भी देखे कि वह युवा सिविल सर्विसेज में आना क्यों चाहता है।
1: ਉਨ੍ਹਾਂ ਕਿਹਾ ਕਿ ਅੱਜ 21ਵੀਂ ਸਦੀ ਦਾ ਭਾਰਤ ਇਕ ਨਵੇਂ ਕਾਰਜ ਸਭਿਆਚਾਰ ਨਾਲ ਅੱਗੇ ਵਧ ਰਿਹੈ, ਜਿਸ ਦਾ ਮੁੱਖ ਸਿਧਾਂਤ ਲੋਕਾਂ ਪੱਖੀ ਸੁਖਾਵਾਂ ਹੋਣਾ, ਕਾਰਜਸ਼ੀਲ ਅਤੇ ਸੁਸ਼ਾਸਨ ਏ।
2: ਹਮੇ ਪ੍ਰੋ ਪੀਪਲ ਪ੍ਰੋ ਐਕਟਿਵ ਗੁੱਡ ਗਵਰਨੈਂਸ ਕੇ ਪੈਰਾਮੀਟਰਸ ਕੇ ਆਧਾਰ ਪਰ ਦੇਸ਼ ਕੋ ਵੋ ਪ੍ਰੋਫੈਸ਼ਨਲਸ ਦੇਣੇ ਹੈ ਜਿਨ ਮੇ ਗਰੀਬ ਕੀ ਤਕਲੀਫ ਸਮਝਨੇ ਕੀ ਸੰਵੇਦਨਾ ਹੋ, ਜੋ ਯੁਵਾ ਜੋਸ਼ ਕੇ ਸਾਥ खुद आगे बढ़कर काम करे, जो इनोवेटिव तरीके से कठिन समस्याओं का रास्ता निकाले, जो कानून का पालन कराए लेकिन ये भी परख सके कि उस कानून से लोगों का जीवन आसान हो रहा है या फिर वो रुकावट बन रहा है।
1: प्रधानमंत्री ने कहा कि उन्हां दा सरकार दा मंत्र नागरिक ते वो पावे अते नागरिकां दी सेवा करना सब तो अहम है। उन्हां कहा कि UPSC ते राज लोक सेवा कमिशन वर्गे अदारे देश नूं विकसित भारत लई लोड़ींदे प्रशासन नूं वड्डे पद्धर ते समर्थ बनाउणगे। श्री मोदी ने कहा कि अज भर्ती कीते जा रहे नौजवान विकसित भारत बनाउण विच महत्वपूर्ण भूमिका निभाउणगे। अमला लोक शिकायतां ते पेंशन बारे राज मंत्री डॉ जितेंद्र सिंह ने कहा कि UPSC ने पिछले 12 सालां विच कई मील पत्थर हासिल कीते ने अते नवें पहलू जोड़े ने। ਉਨ੍ਹਾਂ ਕਿਹਾ ਕਿ UPSC ਰਾਹੀਂ ਸਰਕਾਰੀ ਨਿਯੁਕਤੀਆਂ ਦੀ ਗਿਣਤੀ ਵਿਚ ਵਾਧਾ ਹੋਇਐ ਅਤੇ ਭਰਤੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਹੋ ਗਈ ਏ, ਜਿਸ ਨਾਲ ਜਨਤਾ ਦਾ ਭਰੋਸਾ ਵਧਿਆ ਏ। ਇਹ ਸਮਾਗਮ ਪਿਛਲੇ ਸਾਲ 1 ਅਕਤੂਬਰ ਨੂੰ 1926 ਵਿਚ UPSC ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿਚ ਸ਼ੁਰੂ ਹੋਏ ਇਕ ਸਾਲ ਭਰ ਦੇ ਜਸ਼ਨਾਂ ਦੇ ਅੰਤ ਨੂੰ ਦਰਸਾਉਂਦਾ ਏ। ਇਸ ਮੌਕੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ UPSC ਦਾ ਸ਼ਤਾਬਦੀ ਯਾਦਗਾਰੀ ਸਿੱਕਾ, ਇਕ ਯਾਦਗਾਰੀ ਡਾਕ ਟਿਕਟ ਅਤੇ 100 ਲੈਂਡਮਾਰਕ ਜਜਮੈਂਟਸ ਸ਼ੇਪਿੰਗ ਦਾ ਪਾਲਿਸੀਜ਼ ਆਫ UPSC ਐਂਡ ਪਬਲਿਕ ਸਰਵਿਸ ਕਮਿਸ਼ਨ ਇਨ ਇੰਡੀਆ ਸਿਰਲੇਖ ਵਾਲੀ ਇਕ ਕਿਤਾਬ ਵੀ ਜਾਰੀ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਅੱਜ ਨਵੀਂ ਦਿੱਲੀ ਵਿਚ ਰੱਖਿਆ ਲੇਖਾ ਦਿਵਸ ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਮਾਲੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਨਾਲ ਸਮੁੱਚੇ ਰੱਖਿਆ ਪ੍ਰਬੰਧ ਵਿਚ ਸੁਧਾਰ ਹੋਏਗਾ ਅਤੇ ਇਸ ਨੂੰ ਹੋਰ ਵੀ ਕੁਸ਼ਲ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਰੱਖਿਆ ਲੇਖਾ ਵਿਭਾਗ ਪੂਰੇ ਰੱਖਿਆ ਮੰਤਰਾਲੇ ਨੂੰ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਏ,

ਹੀਨੀ ਈਦੇ ਸਹੇਲੀ ਆਕਾਸ਼ਵਾਣੀ ਵਾ ਪਿੰਡ ਵਾ ਵਾ ਸਕਲੀਜ਼ਾ ਜ਼ੀ ਸਾ ਸਾ ਟੁਨਾ ਵਾਲੇ ਟੇਨੀ ਤਾਰੀਫਾ ਯਾ ਬਾਰੀ ਸੁਮਾ ਜ਼ੀ ਨੀ ਮੀਮੀ ਉਮੰਗ ਜ਼ੈਨ ਕੁਆਂ ਜ਼ਨੀ ਮੁਕਤਾ ਸਾਰੀ ਵਾ ਕੇ ਵਜ਼ੀਰ ਵਾ ਬੀ ਅਸ਼ਾਰਾ ਨਾ ਵਿਵਾਨ ਦਾ ਵਾ ਇੰਡੀਆ ਬੋਨਾ ਪੀਯੂਸ਼ ਗੋਇਲ ਅਮੇ ਟੋਯਾ ਮੇ ਵੀ ਟੋ ਵਾ ਉਸਲਾਮਾ ਵਾ ਚਾ ਕੋਲਾ ਨਾ ਸ਼ਿਰਕਿਆਨੋ ਕਟਿਕ ਮੁਕਤਾਨ ਵਾ ਮਾ ਵਜ਼ੀਰ ਵਾ ਬੀ ਅਸ਼ਾਰਾ ਵਾ ਕੁੰਡਿਲਾ ਜੀ ਸ਼ਵੇਨੀ ਅਮੇ ਪੀਟੀਆ ਮਾਇਂਡੇਲੋ ਯਾ ਐਫ ਟੀ ਏ ਯਾ ਇੰਡੀਆ ਨਾ ਉਮੋਜ਼ਾ ਵਾ ਅਵਰੋਪਾ ਵਜ਼ੀਰ ਵਾ ਉਲਿੰਜ਼ੀ ਵਾ ਇੰਡੀਆ ਬੋਨਾ ਰਾਜਨਾਥ ਸਿੰਘ Kuduria sikuya 279 ya mwaka ya idara ya hesabu za ulinzi huko New Delhi leo. Nchi ya Poland imetaka uhusiano wa kiuchumi na kibiashara ulio imara na imara zaidi na India. Mashambulizi ya angani ya Pakistani yaliwaua raia 9 katika mazimbo ya Kunar na Helmand ya nchi ya Afghanistani. Na katika michezo ya Asia 2026 India imeshinda medali ya kwanza ya fedha ya kushafrisha hadi 62 ikiwa ni pamoja na dhahabu 10. Habari kamili. India imeonya dhidi ya kuchukua hatua halali za kitaifa za kulinda usalama wa chakula kama silaha ya chakula. Waziri wa biashara na viwanda